0: ये रेडियो आपकी आवाज है, इसको आपके सुनने के लिए बनाया गया है, आपकी समातों को तस्कीन देने के लिए। सो रेडियो आपकी आवाज सुनते रहिए ताकि आप अपने मुल्क और अपनी जबान से जुड़े रहें।
1: औज़ु बिल्लाहि मिनश्शैतानिर्रजीम, बिस्मिल्लाहिर्रहमानिर्रहीम। ये मिला जुला इन्फॉर्मेशन का प्रोग्राम है जो अदारा आपकी आवाज़ के स्टूडियो से लेकर आपकी खिदमत में हाजिर हैं। जिस तरह हमने इंट्रो में कहा था कि आज हमारे बहुत सारे मेहमान होंगे, चूंकि डेनमार्क की हिस्ट्री में 14 अगस्त के हवाले से, मैंगो फेस्टिवल के हवाले से जितने प्रोग्राम हुए मेरी मालूमात के मुताबिक, और ये कुछ 10-11 के करीब जो है 14 अगस्त के प्रोग्राम हुए। सुबह जो है वो पाकिस्तान एम्बेसी में हुआ 14 अगस्त वाले दिन, उसके बाद पाकिस्तान मुस्लिम लीग के नवाज़ का प्रोग्राम था, और उसके बाद जो है वो पाकिस्तान सोसाइटी का प्रोग्राम था। तीनों प्रोग्राम भी जो है वो अपनी अपनी नीयत के लिहाज से बड़े कामयाब प्रोग्राम थे, कोई थोड़ा छोटा, कोई थोड़ा बड़ा, कोई ज़्यादा बड़ा। इस तरह के उससे पहले भी बहुत सारे प्रोग्राम हुए जिसमें 6 बंदे थे या 7 बंदे थे, मेरी नज़र में वो भी सैकड़ों की तादाद में थे। तो इसी तरह मसाजिद में भी जुमे वाले दिन भी खुतबे भी हुए, उलमा हज़रात ने ये चीज़ों की तरफ जो है निशानदेही की 14 अगस्त के हवाले से, डेनिश ज़बान में भी बताया गया। और इस वक्त हमारे साथ जो हैं वो साफ़ी बरादरी से उनका गहरा तल्लक है, लेकिन अपना अपना सियासी कद बोर्ड जो है वो सियासत, कुछ सियासत करते हैं, कुछ कलम की सियासत करते हैं, ये जो हमारी टीम का कुछ हिस्सा होते हैं। इस वक्त हमारे साथ बुज़ुर्ग सहाफ़ी जनाब आजी असलम मेहर साहब हमारे साथ मौजूद हैं, जिन्हें आपकी आवाज़ भी कहा जाता है, सबकी आवाज़ भी कहा जाता है, जो है साहिल के, जो साहिल के नाम से जाने वो पहचाने भी जाते हैं, अब मुस्लिम लीग नून के हवाले से भी पहचाने जाते हैं, अपनी जमात के वो सेक्रेटरी जनरल भी हैं और अपना रिपोर्टिंग भी करते हैं, टीवी की रिपोर्ट भी करते हैं, तो बहुत हवालों से वो अपना किरदार अदा करते हैं। मेरी मुराद है राजपूत आसिफ साहब भी हमारे साथ। आजी साहब आपको और आसिफ को खुश आमदीद कहते हैं।
2: शुक्रिया जनाब, सुनने वालों का
3: शुक्रिया।
1: आजी साहब, चूंकि आप बुजुर्ग हैं, बुजुर्ग साफी हैं, आप ही से शुरू करते हैं, तो ये जो छोटी सी मैंने तमीद बांधी है टूटे फूटे अल्फाज में, आप किस तरह लेते हैं?
2: नहीं, अब आपने 35 साल से रेडियो की कमान संभाली हुई है और आपके रास्ते भी पूरे यूरोप में, यूरोपीय यूनियन में, पाकिस्तान में और दूर दराज के इलाकों तक आपकी आवाज पहुंच रही है। अब आप टूटी फूटी बात तो नहीं करते और बड़ी अच्छी बात करते हैं, लोगों को समझ आती है, और इंशाअल्लाह ताला हम इस रेडियो को बीबीसी रेडियो की तरह पूरी दुनिया में, कोने कोने में, गांव गांव में, करिया करिया में, ये लोग जंगलों में भी इसकी आवाज सुनेंगे वाईफाई के जरिए। बड़ी अच्छी आपने तमहीद बांधी। पहले तो ये है कि जी मैंगो फेस्टिवल इस दफा और यौम आजादी जिस जोश व खरोश के साथ, जिस तरह लोगों की नौजवान नस्लों ने, हमारी माओ ने, बहनों ने, बेटियों ने, बुजुर्गों ने, नौजवानों ने शिरकत की है, मैं समझता हूँ कि यह शाह जंगीर का एक मेला लगता था ना, तो उस मेले की तरह जिधर भी नजर दौड़ाते थे तो जनाब यौम आजादी, पाकिस्तान जिंदाबाद, पाकिस्तान जिंदाबाद। और बल्कि मुझे तो कुछ लोग ऐसे भी मिले, देखें हमारा सियासी पार्टी से कोई तल्लक नहीं, लेकिन जहां से भी अच्छी खुशबू, खबर, मालूमात या दोस्तों के जज्बात सुनने को, पढ़ने को, देखने को मिले तो बिला तफरीक उनकी तारीफ करनी चाहिए। मौजूदा हुकूमत मुस्लिम लीग नून और उनकी 7 कोलेशन पार्टियां जो हैं, इन्होंने देखें जी कोई मुआहदा ऐसे नहीं हो गया, ये डायलॉग बड़े अरसे से चल रहे थे। होमवर्क होने के बाद तुर्किया और पाकिस्तान और सऊदी अरेबिया ने एक तारीखी मुआहदा जो है, दिफाई मुआहदा किया है, उसके अंदर ये लिखा हुआ है कि ये तीनों मुल्क किसी मुल्क के खिलाफ नहीं, किसी मुल्क के खिलाफ ये मुआहदा नहीं, ये सिर्फ जारहियत के खिलाफ है, क्योंकि दुनिया किसी ना किसी बहाने, हमारे बहुत सारे पड़ोसी हैं वो हमें खुद ऐसे ऐसे इल्जाम दे देता था, आप ही अपने ड्रामे रचा कर, अब दुनिया जो है सैटेलाइट और चांद पर बैठ गई है जाकर, वहां पर दूरबीने लग गई हैं, अगर दुश्मन अपनी कार्रवाई करके आपके माथे पर, आपके गले में हाथ डालकर, आपका प्रोपोगंडा करके आपको बदनाम करता था ना, तो अब ये पोल खुल गया है। अब उनको पता लग गया है कि अब हमारी ये हमारा सिक्का, ये हमारा झूठापन या पाकिस्तान को अपनी कार्रवाई करके बदनाम करने का सिलसिला रुक चुका है। तीनों ममालिक के पास ऐसी टेक्नोलॉजी आ गई है, बड़ी ताकतों से आ गई है, तजारत होगी, दिफा होगा, टूरिस्ट आएंगे। आप यकीन जाने कि यूरोपीय यूनियन से ज्यादा तुर्की जो है वो बहुत ज्यादा डॉलर और ज़र मुबादला उन लोगों से कमाता, फिनलैंड से, नॉर्वे से, स्वीडन से, डेनमार्क से, जर्मनी, बेल्जियम, हॉलैंड, पेरिस, इटली, स्पेन से। मैं इस्तांबुल में बाजार में बैठकर खाना खाया, मैंने लोगों को देखा ये लोग जाकर वहां पर कितना सरमाया खर्च करते। अब तीनों मुल्क जो हैं ये टूरिस्ट के जरिए अपनी मईशत को इतना मजबूत करेंगे कि इनके खजाने सोने से भर जाएंगे। राजा साहब, हम वर्ल्ड बैंक से कर्जा लेना छोड़ देंगे, एक बात तो ये है। और दूसरी जनाब, ये जो फेस्टिवल और यौम आजादी मनाया गया, मैंने यहाँ कुछ नाम लिखे थे आपके फोन से पहले कि यहाँ नसीम अहमद भी आए थे, सफीर राउफ खान भी, एतजाज हसन भी, मसरूर जुनेजो भी, फौजिया शहबाज भी, सैयद जुल्फकार गर्देजी भी, अहमद मुश्ताक साहब भी, और अब शोएब सरवर साहब हैं। इन्होंने बड़ी अच्छी तकरीर की जो मुस्लिम लीग नून ने वेलबी में मुनक्कद की थी 14 अगस्त को। उन्होंने बड़ी अच्छी तकरीर की, सफीर पाकिस्तान डेनमार्क इज़्ज़त मुआब शोएब सरवर साहब ने, कि आपका तल्लक किसी भी सियासी जमात से हो, जमात सलामी से हो, वली खान से हो, मौलाना फजल रहमान से हो, नून से हो, काफ से हो, पीपल पार्टी से हो, किसी से भी हो, आपकी सोच, आपकी मोहब्बत मैंने शिरकत करके ये महसूस की है। अम्बेसडर साहब के अल्फाज थे, आप भी बैठे थे, मैं भी बैठा था और उनके साथी भी बैठे थे, कि मैंने एक ही चमक देखी है, एक ही जोश देखा है, एक ही जज्बा देखा है कि आप सब लोग किसी भी सियासी पार्टी में हो, सब पाकिस्तान के शाना बशाना खड़े हैं। मैं राजपूत आसिफ साहब को माइक देता हूं।
1: अजी साहब, आपका बहुत शुक्रिया। आसिफ, आपने शाहजी साहब की बात सुनी और आप क्या कहेंगे?
3: जी राय साहब, अस्सलाम वालेकुम।
1: वालेकुम सलाम। आसिफ, आपने आजी साहब की बात सुनी?
3: जी बिल्कुल, बात सुनी है।
1: अब उन्होंने माइक आपकी तरफ कर दिया है।
3: जी बहुत शुक्रिया राय साहब, आपने आज हमें मुद्दू किया और जो फंक्शन हुए हैं इधर मुख्तलिफ उनके बारे में इंशाल्लाह बात करते हैं। सबसे पहले तो मैं आपको मुबारकबाद देता हूँ। ये देखें, ये आपको शील्ड नहीं मिली, ये पूरे मीडिया को मिली है। मीडिया का अतराफ किया गया है यहाँ पे बैसी की तरफ से, हम उनका भी शुक्रिया अदा करते हैं और आपको भी मुबारकबाद देते हैं। इंशाल्लाह जैसे हमारा किरदार है मीडिया का यहाँ डेनमार्क में, आइंदा भी हम अपना किरदार अदा करते रहेंगे। क्योंकि शोएब साहब यहाँ पे उन्होंने जिस तरह बताया कि इनका ये आखिरी साल है, तो उन्होंने जिस तरह मीडिया के साथ और कम्युनिटी के साथ वक्त गुजारा है, ये एक मिसाली है। इससे पहले भी आते रहे हैं, ये नहीं है कि हम कहेंगे कि उनकी कोई हम गलत बात करेंगे। इससे पहले भी सफीर पाकिस्तान आते रहे हैं, वो भी उनका भी तल्लक अच्छा रहा है, लेकिन इन्होंने ज्यादा क्लोज होके मौजूदा जो हमारे सफीर पाकिस्तान जनाब शोएब सरवर साहब हैं, इन्होंने बड़ा अच्छा वक्त गुजारा है। मैं लोग इनकी तारीफ करेंगे, इनका याद रखेंगे, क्योंकि बहुत ज्यादा आते हैं सफीर हर साल, जहरी बात है उनका 3 साल बाद चेंजिंग होती है, लेकिन कुछ कुछ नाम ऐसे होते हैं जो याद रह जाते हैं, जिस तरह अभी असलम एर साहब ने नाम लिए मुख्तलिफ, कुछ ऐसे हैं जो इतना वो नहीं गुल मिल सकते, लेकिन कुछ ऐसे नाम होते हैं जो तारीख का हिस्सा बन जाते हैं। उनमें से मैं समझता हूँ शोएब सरवर साहब भी हैं, इनकी हमें कदर करनी चाहिए, इनके ज्यादा ज्यादा हमें जब इंशाल्लाह ये जाएंगे हम कोई ना कोई पार्टी भी रखेंगे, इनके आजाद में कम्युनिटी को रखनी भी चाहिए, बड़ा अच्छा। और राय साहब, जो आज इस दफा फंक्शन हुए हैं 14 अगस्त के बारे में, वैसे में बड़ा अच्छा फंक्शन हुआ है। जो वहां पे जो लोग थे हमारे जो कम्युनिटी के लोग ने, उन्होंने बड़ी बड़ी भरपूर शिरकत की है, क्योंकि हम समझ रहे थे कि इस दफा शायद उस तरह प्रोग्राम ना हो, क्योंकि ये फ्राइडे था, काम का दिन होता है, लोग अपने अपने कामों पे जाते हैं, लेकिन इसके बावजूद भी आपने देखा कि वैसी जो कुर्सियां थी और जो सीटें लगी हुई थी उसके अलावा भी लोग اس سے زیادہ سیٹوں سے زیادہ تو پیچھے کھڑے تھے، کچھ باہر کھڑے تھے، یہ پہلی دفعہ دیکھنے میں آیا ہے. اور بڑا اچھا رہا ہے پروگرام، بڑا اچھا منظم طریقے سے کیا ہے. اور اس کے بعد باقی پروگرام جو میلے ہو رہے ہیں وہ بھی لوگوں، میں لوگوں کی بھی قدر، لوگوں کو بھی تعریف کروں گا جنہوں نے اس میں حصہ لیا. واقعی اگر لوگ نہیں آئیں گے تو کیسے ہمیں پتا چلے گا یہ کیسے رہے فنکشن. لوگوں نے بڑی اچھی حوصلہ افزائی کی، بچوں کے ساتھ، فیملیز کے ساتھ لوگ آئے اور بھرپور طریقے سے حصہ لیا. ہمیں ان کی بھی تعریف کرنی چاہیے. اور آگے میں ان سے سب سے کہوں گا، اپنی کمیونٹی کے لوگوں سے، کہ اس پروگرام میں ضرور شرکت کریں، بلکہ اپنے بچوں کے ساتھ شرکت کریں تاکہ بچوں کو بھی پتا چلے ہمارا کلچر کیا ہے، ہم کیا اپنے پاکستان کے بارے میں ہم کیا کیا جانتے ہیں، کیا کیا انہیں بتا سکتے ہیں. اور میں جو انتظامیہ ہے ان سے بھی کہوں گا کہ ایسے کوئی ایٹم ضرور رکھا کریں جو یہاں کے بچوں کی دلچسپی کا باعث ہو، تاکہ وہ بھی آئندہ شامل ہوں، شرکت کریں. اور جس طرح بیسی نے پروگرام کیے تھے اس میں بچوں نے اپنی تقریر بھی کی، ترانے گائے، اس طرح ان کو بھی سب کو کچھ نہ کچھ ایک آئٹم دو آئٹم ایسی رکھنی چاہیے تاکہ ان لوگوں جو ہمارے بچے ہیں ان کا بھی دلچسپی، ان کی بھی دلچسپی جو ہے نا وہ برقرار رہے اور وہ بھی آتے رہیں. یہ نہ ہو کہ صرف ہم اب جو پاکستان سے، یعنی جن کا بیک گراؤنڈ زیادہ ہم پاکستان سے ہیں، ظاہر جو بچے یہاں پیدا ہوئے ہیں جو پاکستان سے 20-22 سال کی عمر میں آئے یا 30 سال کی عمر میں، ان کا تعلق زیادہ ہے. اور بچوں کو بھی ہم نے بتانا ہے ساتھ ساتھ، تاکہ یہ جو ہم کام کر رہے ہیں یہ اگلی نسلوں میں بھی منتقل ہوتا رہے اور چلتا رہے. بہت شکریہ رائے صاحب. اس کے علاوہ میرا مسلم لیگ نون نے بھی 14 اگست کو پروگرام کیا تھا، امبیسڈر صاحب اس میں بھی آئے تھے، انہوں نے بڑی اچھی باتیں کی ہماری. اور میں ایک بات یہاں پہ کرنا چاہتا ہوں کہ بعض دفعہ تنقید کی جاتی ہے کہ یہ تو مسلم لیگ نون کا ہے، یہ پی ٹی آئی کا ہے، یہ فلاں پارٹی کا ہے. وہاں پہ دیکھیں پی ٹی آئی، اب میں انہیں کچھ کہہ پتا تو نہیں مجھے، اب وہ کس جماعت سے ان کا گہرا تعلق ہے. ہماری سابقہ کونسلر لبنا لائی کی بات کر رہا ہوں، انہوں نے بڑی اچھی بات کی. انہوں نے کہا یہ 14 اگست ایسا دن ہے جس میں ہمیں پارٹیاں اپنی جو بھی سیاسی لگاؤ ہے، سیاسی ہم جس کو بھی سپورٹ کرتے ہیں، ایک دن کے لیے ہمیں بھول جانا چاہیے. مجھے یہ بات بہت پسند آئی ان کی. اور وہاں پہ میں نے کی بھی، اور میں نے دیکھا کہ بعد میں جی وہ ہمارے جو اپنے ساتھی ہیں کچھ وہ کہہ رہے تھے جی آپ نے پی ٹی آئی کے لوگوں کو بلا لیا. اگر 2-4 لوگ آ گئے ہیں تو میں کہتا ہوں ان کی محبت ہے ہمارے لیے، ہمیں انہیں ویلکم کرنا چاہیے کہ یہ ہم علیحدہ علیحدہ نہیں ہیں، ہم ایک پاکستانی ہیں. اگر وہ آئے ہیں تو ہمیں انہیں ویلکم کرنا چاہیے ہر جگہ پہ. تو
2: جلسہ نہیں تھا یہ، جلسہ تھا یوم آزادی کا. اس کے اندر آپ اگر ڈینش بھی آ سکتے ہیں تو لبنا الہی نے شمولیت کر کے اس جلسے کو رونق بخشی ہے. یہ بالکل یوم آزادی تھا، یہ ان قربانیوں کے، شہیدوں کی قربانیوں کو خراج تحسین کا جلسہ تھا جو آپ نے کیا ہے.
3: ہاں جی، بہت شکریہ میر صاحب، آپ بھی وہاں موجود تھے، آپ نے دیکھا کہ، اور ہمیں خوشی ہوئی ہے، ہمیں ان کی باتیں سن کے، ان کے ویوز دیکھ کے، اور ان کا جو ہمارے بارے میں تعریفی کلمات تھے، ہمیں بہت خوشی ہوئی کہ دیکھیں یہ ایک دن ہے، ہمیں مل کے منانا چاہیے. ہمیں کوئی دن نہیں، اس دن یہ نہیں سوچنا چاہیے کہ یہ ہمارا تعلق مسلم لیگ نواز سے ہے، پیپلز پارٹی سے ہے، پی ٹی آئی سے ہے، بلکہ ہمیں تنقید کرنے کی بجائے ایک دن کے لیے ہمیں بھول جانا چاہیے ان چیزوں کو. باقی پورا سال ہے، آپ لڑتے رہیں.
1: بہت شکریہ حاجی صاحب، بہت شکریہ. ذکر ہو رہا ہے لبنا الہی صاحبہ جو کہ ڈینس سیاستدان ہیں اور پہلی نوجوان ہیں، کشمیر کی بیٹی کے نام سے بھی ان کی پہچان ہے، بہت حوالوں سے جانی و پہچانی جاتی ہیں. اکثر آپ ان کو آپ کی آواز بھی اور دوسرے میڈیا پر بھی دیکھتے بھی رہتے ہیں، سنتے بھی رہتے ہیں. لبنا الہی صاحبہ نے ہمیں جوائن کیا ہوا. لبنا، آپ کو بھی خوش آمدید کہتے ہیں آداب کی آواز پر.
4: جی السلام علیکم سارے سننے والوں کو، اور آپ کا شکریہ. اور سب سے پہلے تو میں رائے صاحب آپ کو مبارکباد دوں گی کہ آپ کی خدمات کو سراہتے ہوئے امبیسڈر صاحب نے جو آپ کو ایک جو ہے شیلڈ دی ہے. یہ اچھی بات ہے کہ اچھی چیزوں کو سراہتے رہنا چاہیے، تنقید بھی کرنی چاہیے، لیکن ہمارے میں فقدان ہے کہ تعریف کبھی نہیں کرنی، تنقید ہمیشہ یاد رہتی ہے. اور اس کے ساتھ ہی میں سب کو جشن آزادی کی تہ دل سے مبارکباد دوں گی. اور بڑا اچھا یہ پورا 2-3 ہفتے رہے ہیں، مختلف حوالے سے لوگ کرتے رہے ہیں، لیکن صرف ایک چیز کی کمی تھی کہ مینگو فیسٹیولز ہوئے ہیں لیکن شہدا کو، ان قربانیوں کو تجدید وفا اپنے وطن سے وہ کہیں گم ہو گیا تھا, ہوپ فلی اگلے سال لوگ یاد رکھیں گے کیونکہ اس کا ہونا ضروری ہے. جس کو آپ مناتے ہیں وہ مینگو نہیں ہے, وہ جیتے جاتے لوگ تھے جو قتل کر دیے گئے, ذبح کر دیے گئے. میرے اپنے خاندان کے 23 لوگ تھے جو ریل کی ایک ڈبے میں ان کی گردنیں اتری ہوئی تھی, اور ہم ہر سالہ ان کی اجتماعی برسی مناتے ہیں. تو بہرحال مجھے تو جہاں جہاں موقع ملا میں جہاں جہاں جا سکتی تھی الحمدللہ میں نے سب جگہ شرکت کی. بینگ اے پاکستانی نا کرنا چاہیے.
1: لبنا آپ نے دیکھا اور آپ سے لوگ مذاق بھی کرتے رہے کہ آپ نے کہیں نون لیگ تو جوائن نہیں کر لی, آپ نے بڑا لمبا جواب دیا تھا.
4: جی جی میرا مختصرا جواب یہی ہے کہ پاکستان پہلے, پاکستان ہوگا تو ہم ہوں گے. ہماری شناخت انٹرنیشنلی طور پہ کسی پارٹی کی مرون منت نہیں ہے, ہم پہلے پاکستانی ہیں اس کے بعد کچھ اور ہے. اور مجھے کوئی یہ وہ نہیں ہے ڈر و خوف یہ کہتے ہوئے کہ میرے اپنے جو ہے یہ حق, یہ جو ابھی جنگ ہوئی تھی راہ حق کا جو سارا تھا سلسلہ, تو اس میں میں نے محسوس کیا کہ میرے خیالات کچھ تبدیل ہوئے اپنے اداروں کے بارے میں نا. تو آئی ایم ویری پراؤڈ کہ جس طریقے سے اداروں کی جو ہے وجہ سے ہمارا
1: کے ساتھ آپ کے خیالات تبدیل ہوئے ہیں یا آپ کا سافٹ ویئر اپڈیٹ ہوا ہے؟
4: نہیں نہیں نہیں کسی کی ضرورت ہے میرا سافٹ ویئر تبدیل اپڈیٹ کرے. میں جیتی جاتی انسان ہوں, لیکن ہے کہ ہم اس سے انکار نہیں کر سکتے کہ دنیا کی ساتویں ایٹمی طاقت ہے. اتنے کرائسس کے بعد تو ہے کہ تو تعریف کرنی چاہیے, کیونکہ زندگی میں میں نے اپنی زندگی میں دیکھا ہے کہ بین الاقوامی طور پہ پاکستان میں انویسٹر جو بھی ہیں وہ جانا چاہتے ہیں, وہاں پہ پیسے انویسٹ کرنا چاہتے ہیں. تو اچھی بات نہیں, بجائے ہم بھیک مانگنے کے اپنی ملک کو اتنا مضبوط بنائیں کہ لوگ مالی طور پہ پریشان نہ ہوں, یعنی انویسٹر جو ہے, اور اس طرح اپنے ملک کی حالت بہتر کریں.
1: لبنا آپ سے آخری سوال کرنے کے آگے بڑھتے ہیں, مائک کی آج اسلم صاحب کی طرف بڑھتے ہیں. لبنا آپ نے دیکھا کہ جتنے بھی پروگرام ہوئے, چھوٹا ہوا, بڑا ہوا, بڑا ہوا, اس سے بڑا ہوا, پھر اس سے زیادہ بڑا ہوا, اور پھر اس سے زیادہ بڑا ہوا, یہ کوئی 9 کے قریب پروگرام ہوئے, اور بعض جگہ محسوس ہوا کہ 14 اگست سے آگے یہ عام اور یہ جو ہے سٹال وغیرہ آگے چلے گئے, 14 اگست پیچھے ہو گیا. یہ میں سیاسی طور پہ بات کر رہا ہوں.
4: نہیں اس کا میں نے ذکر کیا ہے نا کہ اس کا ہونا ایک دو, میں یہ نہیں کہتی کیونکہ بچے آنے سے کافی نہیں ہوتا, ایک سال اپنے آپ سے وعدہ کر لیں. میں اگلے سال انشاءاللہ ایک, تو میرا پاکستانی اردو پڑھانے والے اساتذہ کے ساتھ رابطہ ہے, تو کوئی کچھ نہ کچھ ہونا چاہیے. والدین کے پاس ایک سال ہے اپنے بچوں کو پاکستان کے بارے میں اپ ڈیٹ کریں, بتائیں کہ پاکستانی ہونے کا صرف یہ مطلب نہیں ہے کہ کبھی کبھار پاکستانی کپڑے پہن لے یا شادی پہ چلا گیا. ان کے اندر جب آپ انہیں سمجھائیں بتائیں گے تو ان میں جذبہ ایک حب الوطنی, ایک پاکستانیت بڑھے گی. میں اس چیز کو بہت برے طریقے سے محسوس کرتی ہوں, اس میں کسی کا قصور نہیں ہے. والدین تھکے ہوتے ہیں یعنی, لیکن اس کو صرف ترجیح دینی چاہیے. اٹ از اے میٹر آف پرائیورٹی.
1: آج اسلم مہر صاحب, آپ نے لبنان صاحبہ کی بات سنی, یہ جو سیاستدان بھی ہیں اور ٹیچر بھی ہیں اور آصف بھی جو ہیں وہ خود ہر چیز کو گہری نظر سے دیکھتے ہیں. تو آج سب آپ نے دیکھا کہ آصف نے بھی دیکھا کہ پاکستان امبیسی میں جو بچوں کی اتنی زیادہ تعداد تھی, عورتوں کی تعداد تھی, سارا پروگرام ٹوٹلی 100% وہ پاکستان کے 14 اگست کے آگے پیچھے رہا. آپ کیا کہیں گے؟
2: میں بھی تھا, لبنا بھی تھی وہاں پہ, اور آصف صاحب تو آپ کو پتا ہے کہ اس کالج کے کمرے سے آواز آ رہی ہے.
4: نہیں میں, اچھا چلے میں کیونکہ بس میں ہوں تو چلے. جی بولیے.
2: ہاں میں یہ عرض کر رہا ہوں کہ جی سفیر پاکستان صاحب نے ڈنمارک میں یہ ذکر بھی کیا, جس وقت آپ کو انہوں نے اعزاز دی, شیلڈ دی, اس کے اندر یہ ذکر تھا, جیسے ابھی لبنا کہہ رہی ہے کہ ایک سال ہے ابھی پڑھا, استاد ہیں, ٹیچر ہیں, ان کے شاگرد ہیں, بچے پڑھے ہوئے ہیں, اب تو بڑے ہو گئے, کچھ کی تو شادیاں بھی ہو چکی ہیں. تو اسی طرح امبیسڈر صاحب نے جس دن سے منصب سنبھالا تھا ڈنمارک میں, میں دور بیٹھ کر بات ان کی دیکھتا سنتا رہا ہوں. میں یا تو لاسٹ ایئر گیا تھا یوم آزادی پہ, یا پھر آج کل 12-14 اگست کو, پورے ایک سال کے بعد گیا ہوں. ਨਾ ਤੋ ਮੈਂ ਕਰੀਬ ਜ਼ਿਆਦਾ ਜਾ ਕਰੀ ਯੇ ਹੈ ਕਿ ਵੀ ਆਪਣੇ ਆਪ ਕੋ ਸਮਝੂ ਕਿ ਜੀ ਮੈਂ ਬਹੁਤ ਬੜਾ ਕੋਈ ਪਾਕਿਸਤਾਨੀ ਹੂੰ। ਮੈਂ ਇੱਕ ਆਮ ਪਾਕਿਸਤਾਨੀ ਕੀ ਹੈਸੀਅਤ ਸੇ ਜਾਤਾ ਹੂੰ, ਆ ਜਾਤਾ ਹੂੰ, ਦੇਖਤਾ ਹੂੰ, ਅਬਜ਼ਰਵ ਕਰਤਾ ਹੂੰ, ਔਰ ਅੱਲਾਹ ਤਾਲਾ ਨੇ ਇਤਨੀ ਮੈਮੋਰੀਜ਼ ਮੁਝੇ ਦੀ ਹੋਈ ਹੈ। ਇਹਨੋ ਨੇ 35,000-40,000 ਪਾਕਿਸਤਾਨੀ ਜੋ ਡੈਨਮਾਰਕ ਮੇ ਹੈ, ਇਨਮੇ ਸੇ ਵੀ ਸਿਓ ਸੋਸਾਇਟੀਆਂ ਹੋਂਗੀ, ਦੀਨੀ ਹੋ, ਸਿਆਸੀ ਹੋ, ਅਦਬੀ ਹੋ, ਕਾਰੋਬਾਰੀ ਹੋ, ਜਿਨ੍ਹੋਂ ਨੇ ਵੀ ਬੁਲਾਇਆ, ਯੇ ਵਕਤ ਨਿਕਾਲ ਕਰ ਗਏ ਹੈ। ਔਰ ਵਹਾਂ ਇਹਨਾਂ ਨੇ ਇੱਕ ਹੀ ਦਰਸ ਦਿਆ ਹੈ ਕਿ ਪਾਕਿਸਤਾਨ, ਜੈਸੇ ਲੁਬਨਾ ਕਹਿ ਰਹੀ ਸੀ ਕਿ ਪਾਕਿਸਤਾਨ ਹੈ ਤੋ ਹਮ ਹੈ, ਔਰ ਉਹਨਾਂ ਨੇ ਤਕਰੀਰ ਵੀ ਇਹ ਕੀ ਕਿ ਰਾਜਾ ਗਫੂਰ ਅਫਸਰ ਇੱਕ ਅਰਸੇ ਸੇ ਅੰਗਰੇਜ਼ੀ ਮੇਂ ਤਕਰੀਰ ਕੀ ਥੀ, ਅਲਹਮਦੁਲਿਲਾ ਅਸਲਮ ਉਨਕੇ ਇੱਕ ਇੱਕ ਲਫਜ਼ ਕੋ ਜੋ ਹੈ ਨਾ ਵੋ ਸੁਣ ਰਹਾ ਥਾ ਕਿ ਰਾਜਾ ਗਫੂਰ ਅਫਜ਼ਲ ਰੇਡੀਓ ਆਪਕੀ ਆਵਾਜ਼ ਕੇ ਪਲੇਟਫਾਰਮ ਸੇ, ਅਬ ਤੋ ਯੇ ਰੇਡੀਓ ਆਪਕੀ ਆਵਾਜ਼ ਵੀ ਹੈ ਔਰ ਰੇਡੀਓ ਚੈਨਲ ਵੀ ਹੈ, ਔਰ ਇਨਸ਼ਾ ਅੱਲਾਹ ਤਾਲਾ ਯੇ ਬੈਨ ਉਲ ਅਕਵਾਮੀ ਚੈਨਲ ਹੋਗਾ। ਉਹਨਾਂ ਨੇ ਇੱਕ ਬਾਤ ਕੀ ਕਿ ਕਾਜ ਆਜ਼ਮ ਰਹਿਮਤੁਲਾ ਅਲੈਹ ਕੀ ਬਰਸੀ ਹਰ ਸਾਲ ਬਾਕਾਇਦਗੀ ਸੇ ਮਨਾਤੇ ਹੈ ਔਰ ਬਿਲਾ ਤਫਰੀ, ਕਿਉਂ ਕਿ ਬਾਨੀ ਪਾਕਿਸਤਾਨ ਕਾ ਵੋ ਵੋ ਇੱਕ ਫੰਕਸ਼ਨ ਹੋਤਾ ਹੈ, ਉਸਮੇ ਪੀਪਲ ਪਾਰਟੀ ਹੋਤੀ ਹੈ, ਜਮਾਤ ਇਸਲਾਮੀ ਹੋਤੀ ਹੈ, ਅਦਬੀ ਸਿਆਸੀ ਤਮਾਮ ਕਾਰੋਬਾਰੀ ਸ਼ਖਸੀਅਤ ਕੋ ਮਦੂ ਕੀਆ ਜਾਤਾ ਹੈ। ਔਰ ਯੇ ਜੋ ਆਜ ਅੰਬੈਸਰ ਸਾਹਿਬ ਨੇ ਆਪਣੇ ਤੌਰ ਪਰ ਆਪਣੀ ਤਰਫ ਸੇ ਰਾਜਾ ਗਫੂਰ ਕੋ ਏਜ਼ਾਜ਼ੀ ਸ਼ੀਲਡ ਦੀ ਹੈ, ਦੋ ਚੀਜ਼ੇ ਹੈ। ਮੁਝੇ ਲੁਬਨਾ ਨੇ ਉਸੀ ਵਕਤ ਜਲਸੇ ਮੇਂ ਅੰਬੈਸੀ ਮੇਂ ਬਤਾਇਆ ਥਾ ਕਿ ਰਾਜਾ ਸਾਹਿਬ ਸੇ ਪਹਿਲੇ 3 ਆਦਮੀਓਂ ਕੋ ਵੀ ਤਮਗਾ ਇਮਤਿਆਜ਼ ਮਿਲ ਚੁਕਾ ਹੈ। ਗੁਲਾਮ ਸਾਬਰ ਸਾਹਿਬ ਕਾ ਮੇਰੇ ਦਿਮਾਗ ਸੇ ਲਫ਼ਜ਼ ਜੋ ਹੈ ਵੋ ਮੈਮੋਰੀ ਸੇ ਨਿਕਲ ਗਿਆ ਥਾ, ਲੁਬਨਾ ਇਲਾਹੀ ਚੁਕੇ ਸਿਆਸਤਦਾਨ ਹੈ, ਟੀਚਰ ਹੈ, ਮੁਤਹਰਕ ਹੈ, ਐਕਟਿਵ ਹੈ। ਇਹਨਾਂ ਨੇ ਕਿਹਾ ਕਿ ਅਸਲਮ ਭਾਈ ਗੁਲਾਮ ਸਾਬਰ ਜਿਨ੍ਹਾਂ ਨੇ ਇਲਾਮਾ ਇਕਬਾਲ ਮੁਫਕਰ ਪਾਕਿਸਤਾਨ ਸ਼ਾਇਰ ਮਸ਼ਰਕ ਉਨਕੋ ਵੀ ਅੰਬੈਸੀ ਮੇਂ ਤਮਗਾ ਇਮਤਿਆਜ਼ ਮਿਲ ਚੁਕਾ ਹੈ, ਔਰ ਤਨਵੀਰ ਜੋ ਮੀਆਂ ਮੁਨੀਰ ਕੇ ਅਜ਼ੀਜ਼ ਹੈ ਉਨਕੋ ਵੀ ਸਦਰ ਪਾਕਿਸਤਾਨ ਆਸਫ ਜ਼ਰਦਾਰੀ ਸਾਹਿਬ ਨੇ ਤਗਮਾ ਇਮਤਿਆਜ਼ ਦਿਆ ਹੈ, ਔਰ ਤੀਸਰੇ ਹਮਾਰੇ ਜੋ ਯੇ ਸਾਬਕ ਕੌਂਸਲਰ ਹੈ ਔਰ ਸਾਬਕ ਮੈਂਬਰ ਆਫ ਪਾਰਲੀਮੈਂਟ ਹੈ ਸਿਕੰਦਰ
1: ਸਦੀਕ, ਸਾਬਕ ਆਜੀ ਸਾਹਿਬ ਸਾਬਕ ਨਹੀਂ ਹੈ, ਮੌਜੂਦਾ ਕੌਂਸਲਰ ਹੈ।
2: ਹਾਂ ਕੌਂਸਲਰ ਆਇਆ, ਮੈਂ ਮਾਫ਼ ਰੱਖਣਾ, ਮੈਂ ਉਹਨੇ ਮੈਂਬਰ ਆਫ ਪਾਰਲੀਮੈਂਟ ਸਾਬਕ ਕਹਿ ਗਿਆ। ਹਾਂ ਹਮਾਰੀ ਤਾਂ ਦੁਆ ਹੈ ਕਿ ਅਗਰ ਉਨਕੇ ਉੱਪਰ ਕੁਛ ਪਾਬੰਦੀਆਂ ਜੋ ਉਹਨੇ ਕੇਸ ਕੋ ਉਠਾਇਆ ਥਾ ਉਸਕੀ ਵਜ੍ਹਾ ਸੇ ਅਗਰ ਕੋਈ ਪੀਰੀਅਡ ਜੋ ਲਗਾ ਹੁਆ ਥਾ ਵੋ ਹਟ ਜਾਏ ਤੋ ਹਮ ਇਨਸ਼ਾਅੱਲਾ ਇਹਨੇ ਦੁਬਾਰਾ ਮੈਂਬਰ ਬਣਾਏ, ਦੁਬਾਰਾ ਮੈਂਬਰ ਆਫ ਪਾਰਲੀਮੈਂਟ ਬਣਾਏ, ਨੌਜਵਾਨ ਔਰ ਆਗੇ ਆਨੇ ਚਾਹੀਏ, ਔਰ ਆਗੇ ਆਨੇ ਚਾਹੀਏ। ਤੋ ਉਹਨੇ ਬਾਰ ਬਾਰ ਆਪਕਾ ਯਹੀ ਜ਼ਿਕਰ ਕੀਆ ਕਿ ਜੀ ਆਪ ਜੋ ਕਾਇਦ ਆਜ਼ਮ ਕੀ ਬਰਸੀ 25 ਦਸੰਬਰ ਕੋ ਮਨਾਤੇ ਹੈ, ਮੈਂ ਦੇਖ ਰਹਾ ਥਾ ਉਨਕੇ ਲਫਜ਼ ਹੈ ਕਿ ਜੀ ਹਰ ਸੋਸਾਇਟੀ ਕਾ ਆਦਮੀ ਵਹਾਂ ਪਰ ਮੌਜੂਦ ਹੋਤਾ ਹੈ, ਔਰ ਮੈਂ ਆਪਣੀ ਖੁਸ਼ੀ ਸੇ ਰਾਜਾ ਅਫਜ਼ਲ ਕੋ ਰੇਡੀਓ ਪਰ ਆਪਕੀ ਆਵਾਜ਼ ਕੋ ਯੇ ਏਜ਼ਾਜ਼ੀ ਸ਼ੀਲਡ ਪੇਸ਼ ਕਰ ਰਹਾ। ਮੈਂ ਮਾਇਕ ਆਪਣੇ ਪਿਆਰੇ ਦੋਸਤ ਯੇ ਸਾਹਿਲ ਕੇ ਐਡੀਟਰ ਹੈ, ਅਬ ਵੀ ਬਹੁਤ ਅੱਛਾ ਲਿਖਤੇ ਹੈ, ਇਨਕੇ ਸਪੁਰਦ ਕਰਤਾ ਹੂੰ।
4: ਅੱਛਾ ਮੈਨੇ ਇੱਕ ਛੋਟੀ ਸੀ ਅਰਜ਼ ਕਰਨੀ ਹੈ,
1: ਜੀ ਲੋਕਾਂ ਕਰੇ ਕਰੇ ਬੋਲੇ,
4: ਅਰਜ਼ ਇਹ ਹੈ ਕਿ ਇਹ ਇੱਕ ਤਮਜ਼ਾ ਇਮਤਿਆਜ਼ ਹੋ ਜਾਂ ਕੋਈ ਸ਼ੀਲਡ ਹੋ, ਇਹ ਅੱਛੀ ਬਾਤ ਹੈ ਕਿ ਜੋ ਲੋਕ ਜਜ਼ਬੇ ਕੇ ਸਾਥ ਕਾਮ ਕਰਤੇ ਹੈ। ਜੈਸੇ ਮੈਨੇ ਆਪਣਾ ਪਹਿਲਾ ਇਲੈਕਸ਼ਨ 1986 ਮੇਂ ਜਾਂ 85 ਮੇਂ ਲੜਾ ਥਾ, ਤੋ 40 ਸਾਲ ਤੋਂ ਮੈਨੇ ਆਪਣੀ ਜ਼ਿੰਦਗੀ ਕੇ ਦੀ, ਤੋ ਇਸ ਤਰ੍ਹਾਂ ਮੇਰੀ ਤਰ੍ਹਾਂ ਔਰ ਲੋਕ ਵੀ ਹੈ, ਤੋ ਉਨਕੋ ਆਪ ਜੋ ਨਹੀਂ ਹੈ ਉਨਕੋ ਇੱਕ ਰੈਕਗਨਾਈਜ਼ੇਸ਼ਨ ਹੋਤੀ ਹੈ, ਇੱਕ ਹੋਤਾ ਹੈ ਕਿ ਦੂਸਰੋਂ ਕਾ ਹੌਸਲਾ ਬੜਤਾ ਹੈ। ਲੋਕ ਯੇ ਕਹਤੇ ਹੈ ਜੀ ਆਪ ਤੋ ਚਲਤੇ ਜਾ ਰਹੇ ਤੋ ਕਿਆ ਆਪਕੋ ਹਾਸਿਲ ਵਸੂਲ ਹੁਆ, ਲੇਕਿਨ ਜਜ਼ਬੇ ਕੀ ਕੋਈ ਕੀਮਤ ਨਹੀਂ ਹੋਤੀ। ਇੱਕ ਤੋ ਇਹ ਕਿ ਬੜੀ ਅੱਛੀ ਰਸਮ ਹੈ ਕਿ ਆਪ ਰੈਕਗਨਾਈਜ਼ ਕਰੇ ਕੋਈ ਵੀ ਹੋ। ਉਸਕੇ ਇਲਾਵਾ ਮੈਂ ਇਹ ਗੁਜ਼ਾਰਿਸ਼ ਕਰੂੰਗੀ ਕਿ ਹੋਪਫੁਲੀ ਅਬ ਜੈਸੇ ਬੋਨ ਵੀ ਹੋ ਗਿਆ, ਵੈਲਨੈਸ ਬੇਕ ਹੋ ਗਿਆ, ਜੋ ਵੀ ਇਲਾਕੇ ਹੈ, ਤੋ ਮੇਰੀ ਇਹ ਹੈ ਕਿ ਆਪ ਚਾਹੇ ਛੋਟਾ ਸਾ ਫੰਕਸ਼ਨ ਕਰੇ, ਚਾਹੇ ਕੇਕ ਰੱਖੇ, ਯੇ ਬੜੇ ਬੜੇ ਨਾ ਕਰੇ, ਲੇਕਿਨ ਆਪਕੋ ਪੂਰੇ ਮੁਲਕ ਮੇਂ ਜਹਾਂ ਆਪਕੋ ਮੌਕਾ ਮਿਲਤਾ ਹੈ ਆਪਕੋ 14 ਅਗਸਤ ਕਾ ਫੰਕਸ਼ਨ ਸੈਲੀਬ੍ਰੇਟ ਕਰਨਾ ਚਾਹੀਏ। ताकि आपके बच्चों को बच्चों को पता चले कि ये हमने किया, बच्चों को शामिल करें। मैंने कोपेनहेगन कमून से इजाजत मांगी थी कि मैं पाकिस्तान का झंडा अगर अपने गार्डन में लगा सकूं, तो आप देखें क्या जवाब देते हैं। क्योंकि एक है वो झंडों से मुतल्लिक एक कानून है, आप वैसे नहीं लगा सकते। तो मतलब अगर मुझे इजाजत मिल गई तो मेरे गार्डन में इंशाल्लाह ताला पाकिस्तान का झंडा लहराएगा, जो गुजरेंगे जो देखेंगे उन्हें पता चलेगा आज ये दिन है। तो इसको हमें बांटना चाहिए, जितना आगे दूसरे लोगों को बताएं, उनको इन्वॉल्व करें, क्योंकि पाकिस्तान इस वक्त जो है वो मुल्क नहीं है जिसका तस्करा सिर्फ जरिमानकारी झूठ फ्रॉड के नाम से होता था। पाकिस्तान इस वक्त इंटरनेशनली तौर पे एक अमन का पैगंबर है, उसने अमन क्रिएट किया है। तो पहले इतने लोग नहीं इतने अवेयर थे, लेकिन मुझे तो कोई भी नहीं मिलता ऐसा जिसको पाकिस्तान का रोल ना पता हो कि दुनिया में अमन है, लड़ाइयां नहीं हो रही और इस तरह की चीजें ना। तो हमें भी ये चीज ऐसे सिविलियन इस्तेमाल करनी चाहिए, पाकिस्तान को प्रमोट करना चाहिए। हमारे में से हर बंदा पाकिस्तान का एम्बेसडर है। तो ये थी दरख्वास्त अगले साल के लिए कि जरा अगले साल कुछ मुख्तलिफ होना चाहिए।
1: आसिफ, आपने सारी बातें सुनी और देखी भी, आपने तो सारी बातें देखी हैं, क्योंकि लुबना ने कुछ बातों का इजाफा किया है, आप क्या कहेंगे?
3: ये बड़ी अच्छी उन्होंने एक तजवीज दी है, मुझे बहुत पसंद आई है कि हमें कम से कम इस जो झंडा लगाने की बात है अपने घरों पे, कम से कम 14 अगस्त को हम अपने अपने घरों पे लगा सके। इस तजवीज को आगे बढ़ाना चाहिए, उनसे इसकी इजाजत देना चाहिए, ताकि हमारे जो घर हैं मुख्तलिफ या चलो कम से कम मस्जिदें हैं या कोई ऐसी जगह है जहां पे हम लगा सकते हैं कुछ वक्त के लिए, चाहे लगाएं चाहे वो 20 मिनट 10 मिनट के लिए अपने अपने घरों पे लगा के हम अपने इसका अपनी खुशी का इजहार कर सके। ये बड़ी अच्छी तजवीज है इंशाल्लाह। और दूसरा जो इन्होंने बोला है कि हमें मुख्तलिफ जगहों पर करना चाहिए, चले वो अगर वो नहीं भी कर सकते, हमारे पास इतनी ज्यादा मस्जिदें इतने ज्यादा अदारे हैं यहाँ पे, हर शहर में है हर इलाके में है, अगर वहां पे भी हम ये छोटे छोटे प्रोग्राम रख लें, अपने बच्चे जो पढ़ने आते हैं कुरान वहां पे और जो उनकी इंतजामिया है, बहुत ज्यादा लोगों को ना इकट्ठा करें, थोड़े थोड़े लोग इकट्ठे करें, बच्चों को बताएं, छोटा सा केक लेके काटें और इस तरह के प्रोग्राम करें अपने अपने इलाकों में। अगर ना भी करें उस तरह ओपन जारी बात है, उसके लिए अखराजात चाहिए, इंतजाम चाहिए। अगर बाहर ओपन करते हैं तो अगर आप अपनी मस्जिदों में ही कर लें, जिस तरह मैं कल देख रहा था तस्वीरें ये ओडेंसे की, मैं नदीम जुनस साहब ने शायद किया था वहां पे, उन्होंने मस्जिद में छोटा सा प्रोग्राम रखा हुआ था, वहां उन्होंने अपनी कम्युनिटी जितनी है वहां पे, चाहे छोटी कम्युनिटी है ओडेंसे में, वहां आए हुए थे और बच्चे भी थे, तो ये बड़ा अच्छा कदम है। तो इसको हमें आगे बढ़ाना चाहिए, बाकी बड़े बड़े प्रोग्राम करने थोड़े मुश्किल होते हैं। और दूसरा जो कह रही थी यहाँ पे कि मैंगो फेस्टिवल हो गया, ठीक है ये भी हमारी खुशी भी है, यहाँ हमारे शहदा ने कुर्बानियां दी हैं पाकिस्तान के लिए, वहाँ हमें खुशी भी है कि हम आज़ाद हैं। देखें आप दुनिया में देख रहे हैं कि फलस्तीन है और जिस तरह जंगें हो रही हैं, अपनी आज़ादी के लिए लड़ रहे हैं फलस्तीन वाले, जो इंडिया में हो रहा है मुसलमानों के साथ, उसके बाद तो हमें फख्र करना चाहिए कि हम आज़ाद हैं, अपने मुल्क में रह रहे हैं, अपने मुल्क का नाम इस्तेमाल करना चाहिए। तो ये उन शहदा की भी कुर्बानियाँ हैं और हमें उनको भी याद रखना चाहिए। बाकी जो मैंगो है, बाकी मिठाइयाँ, गैर खुशी की बात है, क्योंकि हम आज़ाद तो आज़ाद हैं और अपनी अपनी खुशी का इजहार तो ना हमने जैसे भी करें। यह है कि उन इन खुशियों के साथ साथ उन शोहदा को भी नहीं भूलना चाहिए, उनकी कुर्बानी को भी नहीं भूलना चाहिए, उन्हें ज्यादा हमें कुछ दिखाना, ताकि हम बच्चों को पता चले कि ये पाकिस्तान ऐसे ही नहीं आजाद हुआ, ऐसी आसानियों से नहीं मिला हमें, इसके पीछे एक पूरी एक तारीख है। क्योंकि हम तो जानते हैं हमारे, क्योंकि हम थोड़े हमारी अब 50+ हैं, हमें तो सारी हिस्ट्री का पता है, हम स्कूल में भी पढ़ते रहे हैं, पाकिस्तान में रहे हैं, इधर भी आके कोई अखबार वगैरह मतलब, क्योंकि हमारे जो बच्चे हैं उनका उस तरह तल्लक नहीं है, लेकिन वो चाहते हैं कि हमें पाकिस्तान का पता चले, क्योंकि उन्हें अगर हम बताएंगे तो वो दिलचस्पी भी देंगे इंशाल्लाह। और इस तरह हमें जिस तरह कर रहे हैं, ये वाले एम्बेसी में प्रोग्राम हुआ है कल, बड़ा अच्छा हुआ है, बच्चों को उन्होंने बुलाया हुआ था, बच्चों ने अपने तराने पढ़े, मिनी नगमे पढ़े और इस तरह करके बड़ा अच्छा प्रोग्राम किया उन्होंने। इस तरह देखना इन्हीं बातों की वजह से लोगों की जो दिलचस्पी है वो बढ़ती है। अगर आप ऐसे ही आप थोड़ा सा केक काटें, बुलाएं, तकरीर करें, पैगाम पढ़े, ठीक है वो भी एक हिस्सा है, रवायत है पाकिस्तान की, प्राइम मिनिस्टर और जो सदर पाकिस्तान के पैगाम पढ़ के सुनाते हैं, पढ़ के आप उनको भेज दें तो वो दिलचस्पी कम हो जाएगी। تو یہ اس میں ہمارے جو امبیسڈر صاحب ہیں جناب شعیب سرور، ان کا بھی بڑا کردار ہے، کیونکہ وہ
2: بہت
3: بہت زیادہ ان کا یہ کردار